ਸ਼ਿਰ ਤੈਨੂੰ ਦਿਲ ਤੇ ਲੁਕਾ ਕੇ ਰੱਖਿਆ ਪ੍ਰੋਫੈਸੀ 6:21 ਬਾਅਦ ਕਲਾਕ ਮੇਂ ਦੋਹਾ ਵਾਲਾ ਕਬੀਰ ਐਫ ਐਮ ਸੁਣਦੇ ਹੈਂ ਥੈਂਕ ਯੂ ਸੋ ਮਚ ਆਜ ਕੀ ਕਹਾਣੀ ਨੇ ਤੋ ਭਾਈ ਬਵਾਲ ਕਰ ਦੀਏ ਤੇ ਨੇ ਸਾਰੇ ਮੈਸੇਜਸ